0: ਸਿਲੰਡਰ ਵਾਸਤੇ ਲੋਨ ਹੈ ਜੋ ਕੋ ਦਿਓ ਜਾਇਆ ਕਰੇ।
1: ਔਰ ਇੱਕ ਬਾਤ ਹੋਰ ਹੈ ਕੋਮਲ ਕਿ ਆਪਾਂ ਜਿਹਾ ਸਿਲਾਈ ਸਿੱਖਣ ਨੂੰ ਅਗਰ ਕੋਈ ਚਾਹਵੇ ਤਾਂ ਕਈ ਸਾ ਸੰਸਥਾਨ ਹੈ ਜਿਹੜਾ ਜਾ ਪਰੀ ਆਪਣੇ ਸਖੀਆਂ 'ਚ ਕੀ ਹੈ ਸਿੱਖ ਸਕੇ। ਬਟ ਇਹ ਸਭ ਸਰਕਾਰੀ ਮਾਨਤਾ ਪ੍ਰਾਪਤ ਸੰਸਥਾਨ ਹੈ ਜਿਹਾਂ ITI ਜੀ ਕੀ ਹੈ ਉਦਯੋਗਿਕ ਪ੍ਰਸ਼ਿਕਸ਼ਣ ਸੰਸਥਾਨ। ਅਠਾ ਆਪਣੀ ਸਖੀਆਂ 'ਚ ਕੀ ਹੈ ਡਰੈਸ ਮੇਕਿੰਗ ਹੈ ਬਹੁਤ ਸਿੱਖ ਸਕੇ, ਡਿਪਲੋਮਾ ਲੈ ਸਕੇ, ਸਰਟੀਫਿਕੇਟ ਮਿਲੇ ਔਰ ਜ਼ਿਆਦਾ ਸ਼ਾਇਦ 10ਵੀਂ ਜਾਂ 12ਵੀਂ ਪੜ੍ਹਨ ਦੀ ਜ਼ਰੂਰਤ ਹੈ। ਔਰ ਕਈ ਵਾਰ ਤਾਂ ਸ਼ਾਇਦ ਅਗਰ ਆਪਾਂ ਬੜੇ ਜਾਰ ਨਿਯਮਾਂ ਨੂੰ ਪੁੱਛਾਂ ਤਾਂ ਹੋ ਸਕੇ ਆਪਣੇ ਐਜੂਕੇਸ਼ਨ ਨੂੰ ਵੀ ਕੋਈ ਇਸ਼ੂ ਨਹੀਂ ਹੋਵੇ। ਬਟ ਬਸ ਉਹ ਹੀ ਹੈ ਕਿ ਆਪ ਬੜੇ ਜਾਰ ਸੰਸਥਾਨ ਨੂੰ ਪਤੋ ਕਰਨਾ ਪੜੇਗਾ ਆਪਣੇ। ਔਰ ਅਗਰ ਇਸ ਤਰ੍ਹਾਂ ਅਗਰ ਆਪਾਂ ਨੇ ਡਿਪਲੋਮਾ ਮਿਲ ਜਾਵੇ ਤਾਂ ਬਹੁਤ ਹੀ ਅੱਛੀ ਬਾਤ ਹੈ। ਔਰ JSS ਜੀ ਕੋ ਜਨ ਸ਼ਿਕਸ਼ਣ ਸੰਸਥਾਨ ਕੌਸ਼ਲ ਵਿਕਾਸ ਉਦਮਤਾ ਮੰਤਰਾਲੇ ਤਹਿਤ ਗ੍ਰਾਮੀਣ ਔਰ ਸ਼ਹਿਰੀ ਖੇਤਰਾਂ ਵਿੱਚ ਮਹਿਲਾ ਹੈ ਬਾਣ ਵਾਸਤੇ ਅਲਪਕਾਲੀਨ ਸਿਲਾਈ ਕਢਾਈ ਕੇਂਦਰ ਹੈ ਜਿਹਾ ਚਲਾਇਆ ਕਰ ਤੋ ਇਉਂ ਵੀ ਆਪਾਂ ਲਾਭ ਲੈ ਸਕਾਂ। ਔਰ ਨਿਫਟ ਹੈ ਜਿਹੋ ਨਈ ਫੈਸ਼ਨ ਹੈ ਟੈਕਨੋਲੋਜੀ ਹੈ ਪਿਸੂ ਬਟ ਆਪਾਂ ਨੂੰ ਕਈ ਕਾਮ ਜਿਹਾ ਸਿੱਖਣ ਮਿਲੇ ਜਿਵੇਂ ਸਿਲਾਈ ਕਢਾਈ ਔਰ ਡਿਜ਼ਾਇਨਿੰਗ ਹੈ ਮਤਲਬ ਆ ਉੱਚ ਸਿਕਸ਼ਾ ਦੀ ਇੱਕ ਡਿਗਰੀ ਹੈ ਬਟ ਆਪਾਂ ਡਿਪਲੋਮਾ ਅਗਰ ਆਪਾਂ ਚਾਹਵਾਂ ਤਾਂ ਇਹ ਸੰਸਥਾ ਸੋ ਜੁੜ ਪਰ ਆਪਾਂ ਲੈ ਸਕਾਂ। ਇਹਦੇ ਇਲਾਵਾ ਵੀ ਆਪਾਂ ਨੂੰ ਦੇਖੋ ਸ਼ਹਿਰ ਦੇ ਮਾਏ ਕਈ ਗੈਰ ਸਰਕਾਰੀ ਸੰਸਥਾਵਾਂ ਜਿਹੀ ਹੈ ਜਾਂ ਕਈ ਤਰ੍ਹਾਂ ਦਾ ਕੇਂਦਰ ਹੈ ਕਈ ਸਾ ਸੈਂਟਰ ਹੈ ਬਟ ਜਾ ਪਰ ਆਪਾਂ ਅੱਛੀ ਸਿਲਾਈ ਹੈ ਜਿਹਾ ਸਿੱਖ ਸਕਾਂ। ਆਪਣੇ ਜੋਧਪੁਰ ਮੇ ਵੀ ਖੂਬ ਸਾਰਾ ਐਸਾ ਕੇਂਦਰ ਹੈ ਜਿਹੜੇ ਆਪਾਂ ਸਖੀਆਂ ਸੋ ਜੁੜ ਔਰ ਸਿਲਾਈ ਸੋ ਜੁੜਣਾ ਕੰਮ ਹੈ
0: ਕਰ ਸਕਾਂ।

ਬਾਥਰੂਮ ਹੈ, ਬਿਜਲੀ ਸੋ ਚਲਾਉਣ ਵਾਲੀ ਹੈ, ਪੈਰੂ ਹੈ, ਮਿੰਨੀ ਪੋਰਟੇਬਲ ਮਸ਼ੀਨ ਹੈ, ਕੰਪਿਊਟਰ ਕ੍ਰਿਤ ਜਿਕੀ ਹੈ, ਕਢਾਈ ਮਸ਼ੀਨਾਂ ਹੈ, ਉਦਯੋਗਿਕ ਸਿਲਾਈ ਮਸ਼ੀਨਾਂ, ਚਮੜਾ ਵਾਲੀ ਹੈ, ਫਲੈਟ ਬੈਡ ਵਾਲੀ ਹੈ, ਜਿਗ ਜੈਗ ਵਾਲੀ, ਬਟਨ ਸਿਲਾਈ ਮਸ਼ੀਨ, ਔਰ ਸਿਲੰਡਰ ਬੈਂਡ ਸਿਲਾਈ, ਫਲੈਟ ਲੋਕ ਸਿਲਾਈ ਮਸ਼ੀਨ, ਬਾਰ ਟੈਕ ਸਿਲਾਈ, ਸਵੈਟਰ ਬਣਾਉਣ ਦੀ ਮਸ਼ੀਨ, ਮਤਲਬ ਕਈ ਤਰ੍ਹਾਂ ਦੀ ਸਿਲਾਈਆਂ ਹੈ ਜੇ ਕਿ ਮਸ਼ੀਨ ਆਪਣ ਖਾਣ ਆਏਗੀ, ਔਰ ਕਈ ਤਰ੍ਹਾਂ ਦਾ ਆਪਾਂ ਹੁਨਰ ਹੈ ਜੇ ਕੋਈ ਸਿੱਖ ਸਕਾਂ।

0: ਵਾਹ ਬਾਈ ਵਾਹ ਕਹਿ ਨੀ ਸੋ ਗੀਤ ਰੋਣੇ ਉਹ ਸਾਰੇ ਟਾਈਮ ਰੋ ਗੀਤ ਰੋਏ ਥਾਨੇ ਫੂਟ ਲਾ ਗਏ ਤੋ ਮਨ ਤੋ ਜੂਨਾ ਗੀਤ ਨੀ ਏਕਦਮ ਮਾਰੇ ਕਹਿ ਮਗਜ ਬੈਠੇ
1: ਪਰ ਅਮੇ ਨੌਲ ਬਾ ਜੂਨਾ ਗੀਤ ਗਾਈ ਵੀ ਚੋਗਾ ਪੂਰਾ
0: ਅਰੇ ਗਾਈ ਕੀ ਕੋਈ ਹੈ ਨੀ ਬਾਜੇ ਹੈ ਰੇਡੀਓ ਮਾ ਤੇ ਨਾ ਵੀ ਹੈ
1: ਕਟੇ ਕੇ ਪਰ ਅਮੇ ਨਵਾ ਕੋਨ ਲਿਖ ਕੇ
0: ਗੋਬਰੀਆ ਮੇ ਹੈ ਜੋ ਘਣੇ ਆਵੇ ਔਰ ਆਪ ਰੇ ਕਹਿ ਹੂੰ ਮਾਰ ਕਈ ਹੈ ਜੋ ਗੇਮੂਰੀ ਬਰੇੜੀ ਮਾਰੇ
1: ਓ ਮੈਮੋਰੀ ਬਣਾਈ
0: ਲੋ ਹੂੰ ਬੈਠ ਬੈਠ
1: ਅਚੋ ਨੌਲ ਬਾ ਬਜਾਓ ਕਿ ਮੈਂ
0: ਬਜਾਓ ਮੈਂ ਮਾਰੀ ਮੈਂ ਖੁਣਖੁਣੀ ਮੇ ਬਾਜੇ
1: ਓ ਨੌਲ ਬਾ ਥੈ ਮੋਟੋੜੋ ਖੁਣਖੁਣੀ ਰਾਖੋ ਆਲੇ
0: ਮੈਂ ਮੋਟੋੜੋ ਕੋਜ ਮਾਰ ਤੋ ਅਲਬੋ ਕਹਿ ਬਿਚੇਟਿਓ ਹੈ
1: ਬਿਚੇਟਿਓ ਕੀ ਕਰੇ ਨੌਲ ਬਾ
0: ਬਿਚੇਟਿਓ ਹੈ ਬਜੀ ਮੈਂ ਕੋ ਮੈਂ ਘਣਾ ਕੋ ਨਹੀਂ ਹੈ ਠੀਕ ਠਾਕ ਹੈ
1: ਓ ਐਸਾ ਬੋ ਐਸਾ ਬਿਜੇ
0: ਇੱਕ ਤੋ ਕਹਿ ਨਹੀਂ ਰਾਤੇ ਮੈਂ ਕਹਿ ਲੀਲੇ ਖਟਕੇ ਆਲੋ ਹੈ ਇਹ ਥੋੜੋ ਬਿਚੇਟਿਓ ਹੈ
1: ਅਬਾਰ ਹੁਣਾ ਨੌਲਬਾ ਦੇਖੋ
0: ਹੁਣਾ ਬਾਈ ਹੁਣਾ
1: ਹੁਣਾ

ਥੋੜਾ ਕਹਿ ਦਿਆ ਕਿ ਦਾਵ ਡੰਡ ਅੰਦੀ ਨੀ ਬਚੀ ਹੈ ਜੀ ਥੋੜਾ ਕਹਿ ਦਿਆ ਕਿ ਪਹਾੜੀ ਹਾਣੀ ਹੈ ਜੀ ਕੋ ਪਾ ਦੇ ਹਾਂ ਚਾਰੋ ਕੁੰਤ ਨਾਗ ਦੇ ਪਛੇ ਹੈ ਜੀ ਰਸੋੜੇ ਕਰ ਲੈ ਤਿਆਰੀ ਔਰ ਹੂੰ ਫੇਰ ਨੂੰ ਮਾੜਾ ਔਰ ਬਾਈ ਦੇ ਕਹਿ ਰਾਤ ਰਾ ਕੁੰਡੀਆ ਭਰਦੀ ਜਾਏ ਚੂਣ ਚੁਗੋ ਨੇਕ ਦੇ ਔਰ ਮੈਂ ਮਾੜਾ ਫੇਰ ਬੈਠੋ ਹੂੰ ਜੀ ਤੇ ਫੇਰ ਰਸੋੜੋ ਕਰ ਦੋ ਤਿਆਰ ਔਰ ਮੈਂ ਦੇ ਕੇ ਤਾਰਾ ਹੀ ਖਾਸਾ ਉੱਚਾ ਆਈ ਗਾ ਹੈ ਹੈ ਜੀ ਕੋ ਬਦਨ ਰੁਕੋ ਹੈ ਪ੍ਰੋਗਰਾਮ ਟਾਈਮ ਹੀ ਹੋਗੋ ਪੂਰੋ ਤੋ ਭਾਈ ਸਣੋ ਲੇਵਾ ਹੀ ਰਾਮ ਰਾਮ।